ਹਰਿਆੜ ਪਾੜੇ ਮੇਂ ਹਥਿਆਰਬੰਦਨ ਦੀ ਕਾਰ ਤੇ ਫਾਇਰਿੰਗ ਵੀ ਪੁਰਸ਼ ਸਮੇਤ ਪੰਜ ਜਣਾ ਕਤਲ ਲਾਹੌਰੀ ਪਾੜੇ ਮੇਂ ਮੋਟਰਸਾਈਕਲ ਸਵਾਰ ਹਥਿਆਰਬੰਦਨ ਕਾਰ ਤੇ ਫਾਇਰਿੰਗ ਕਰੇ ਕਤਲ ਕਰੋ ਮਕਬੂਲ ਦੇ ਵਾਰਸਨ ਜੋ ਚਵਣਾ ਹੈ ਤਾਂ ਅਸਾਂਜੋ ਪਹਿਲੀ ਬਰਾਦਰੀ ਦੇ ਮਾਣ ਸਾਹ ਪੁਰਾਣੋ ਜ਼ਮੀਨੀ ਤਕਰਾਰ ਆਏ ਉਹਨਾਂ ਅਸਾਂਜੇ ਚਾਰ ਜਣਨ ਕੇ ਕਤਲ ਕਰਵਾਏ ਇਨਸਾਫ ਕਰੋ।

0: at 11:45 AM. This time check is brought to you by
1: Bank Islam ne laya Pakistan ka pehla Sharia compliant gold based financing.
2: ਹਰ ਬਾਰ ਜਾਂ ਨੰਡੜਾ ਕਦਮ ਇੱਕ ਨਈ ਦੁਨੀਆ ਦਾ ਵਧਨ ਤਾ ਪਰ ਪੋਲੀਓ ਇਨਨ ਕਦਮਨ ਕੇ ਰੋਕੇ ਵੀ ਸਕੇ ਤੋ ਇਨਹੀ ਕਰੇ ਜਦਹੀਂ ਵੀ ਪੋਲੀਓ ਮੁਹਿੰਮ ਦੌਰਾਨ ਪੋਲੀਓ ਵਰਕਰਨ ਜੀ ਦਸਤਕ ਥੇ ਤਾਂ ਦਰ ਖੋਲਿਓ ਐਂ ਪਹਿਜੇ ਬਾਰਨ ਕੇ ਪੋਲੀਓ ਖਾਂ ਬਚਾਓ ਜਬ ਕਤਰਾ ਜ਼ਰੂਰ ਪਿਆਰਿਓ ਛੋ ਤੇ ਇਹ ਕਤਰਾ ਬਾਰਨ ਮੇ ਮੁਦਾਫਤੀ ਤਾਕਤ ਕੇ ਵਧਾਇਨ ਤਾ ਐਂ ਇਨਨ ਜੇ ਖਵਾਬਨ ਕੇ ਉਡਾਮ ਦੇਨ ਤਾ ਪੋਲੀਓ ਮਤਲਬ ਜ਼ਿੰਦਗੀ ਭਰ ਜੀ ਮਾਜ਼ੂਰੀ
3: जिंदगी गुजारियो एतमाद सा कुरान के समझी बुधंदा रहो डॉक्टर फरहत हाशमी जो प्रोग्राम तालीमुल कुरान रोजानो सुबह 9:05 ते सिर्फ GFM 88 नेटवर्क ते
4: दिस प्रोग्राम इज ब्रॉट टू यू बाय
1: बैंक इस्लाम ने लाया पाकिस्तान का पहला शरिया कंप्लायंट गोल्ड बेस्ड फाइनेंसिंग
5: पहजो शहर पहजो घर सकरण आई सकरण जो आवाज
6: GFM 90.8

ਨਿਸ਼ਾਨਾ ਨੂੰ ਬਣਾਉਣ ਬਾਰੇ ਉਸ ਦੇ ਲਾਣੇ ਕੋਸ਼ਿਸ਼ ਕਈ ਚਾਰ ਡਰੋਨਸ ਬਾਰਡਰ ਭਰਸਾ ਐ ਚਾਰ ਡਰੋਨਸ ਕੋਹਾਟ ਭਰਸਾ ਜਾਬ ਨੂੰ ਲੈ ਕੇ ਲੈ ਕੇ ਆਇਆ ਹੋਇਆ ਬਲੋਚਿਸਤਾਨ ਮੇ ਸਿਕਿਉਰਿਟੀ ਫੋਰਸਿਸ ਦੀ ਚੌਕੀ ਤੇ ਹਮਲੇ ਦੀ ਕੋਸ਼ਿਸ਼ ਨਾਕਾਮ ਨਵਾਂ ਦਹਿਸ਼ਤਗਰਦ ਮਾਰਜੀ ਵਿਆ ਸਿਕਿਉਰਿਟੀ ਫੋਰਸਿਸ ਮੌਜੂਦ ਦਹਿਸ਼ਤਗਰਦਨ ਕਿੰਗ ਵਾਦੀ ਮੇ ਸਿਕਿਉਰਿਟੀ ਫੋਰਸਿਸ ਤੇ ਹਮਲੇ ਦੀ ਕੋਸ਼ਿਸ਼ ਕਈ ਫੋਰਸਿਸ ਦੀ ਕਾਰਵਾਈ ਮੇ ਬ ਦਹਿਸ਼ਤਗਰਦ ਥੱਲੇ ਤੇ ਮਾਰਿਆ ਵਿਆ ਸੱਤ ਦਹਿਸ਼ਤਗਰਦਨ ਕੇ ਪੀਛੋ ਕਰੇ ਜਨਮ ਭੇੜੋ ਕਯੋ ਵਿਯੋ ਉਨ ਖਾਂ ਅਗ ਸਿਕਿਉਰਿਟੀ ਫੋਰਸਿਸ ਦੀ ਤੁਰਬਤ ਨੇ ਕਾਰਵਾਈ ਮੇ ਬ ਦਹਿਸ਼ਤਗਰਦ ਮਾਰਜੀ ਵਿਆ ਪਾਕ ਫੌਜ ਕੁਰਮ ਸੈਕਟਰ ਮਾਫਿਤ ਨਾ ਕਾਰਜਨ ملک میں داخل تھن جی کوشش ناکام بنائے چڑی افغان طالبان پوسٹوں چڑے فرار تھی ویا سیکورٹی ذریعے موجب ناکامی سبب افغان طالبان پاکستانی چوکن تے فائرنگ کئی سیکورٹی فورسز دی جوابی کاروائی دشمن کے بھجن تے مجبور کیا ਸਾਈਕਲ ਸਵਾਰ ਹਥਿਆਰਬੰਦਨ ਕਾਰ ਤੇ ਫਾਇਰਿੰਗ ਕਰੇ ਜ਼ਮੀਨੀ ਤਕਰਾਰ ਤਾਂ ਚਈਂ ਜਣਨ ਕੇ ਕਤਲ ਕਯੋ ਪੁਲਿਸ ਮੌਜੂਦ ਫਾਇਰਿੰਗ ਮੇਂ ਅਲਾਵਰ ਆਇਓ ਐਂ ਸੰਦਸ ਭਾਉ ਮਨਸੂਰ ਖੋਕਰ ਅਲੀ ਸ਼ੇਰ ਖੋਕਰ ਐਂ ਕਾਰ ਡਰਾਈਵਰ ਮਾਰਜੀ ਵਿਆ ਹਿਕ ਔਰਤ ਜ਼ਖਮੀ ਥੀ ਆਏ ਵਾਰਸਨ ਜੋ ਚਵਣ ਆਏ ਤੇ ਪੈਂਜੇ ਹੀ ਬਰਾਦਰੀ ਦੇ ਮਾਨੂੰ ਜ਼ਮੀਨੀ ਤਕਰਾਰ ਤਾਂ ਚਈਂ ਜਣਨ ਕੇ ਕਤਲ ਕਯੋ ਆਏ ਐਸ ਐਸ ਪੀ ਲਾੜਕਾਣੇ ਜੋ ਚਵਣ ਆਏ ਤੇ ਬੇਈ ਦੁਰੀਓ ਪੈਂਜੇ ਹੀ ਬਰਾਦਰੀ ਦੇ ਮਾਨੂੰ ਦੇ ਕਤਲ ਮੇਂ ਮੁਲਵਿਸ ਰਹੀਆਂ ਆਏ ਵਡੇ ਵਜ਼ੀਰ ਸੈਦ ਮੁਰਾਦ ਅਲੀ ਸ਼ਾਹ ਮਾਰਾ ਵਾਕੇ ਜੋ ਨੋਟਿਸ ਆਈ ਜੀ ਸਿੰਧ ਖਾਂ ਰਿਪੋਰਟ ਤਲਬ ਕਰੇ ਵਰਤੀ ਜਵਾਬਦਾਰ ਗ੍ਰਿਫਤਾਰ ਕਰਨ ਜੋ ਹੁਕਮ

0: It's 8:45 PM. This time check is brought to you by
1: Bank Islam ne laya Pakistan ka pehla Sharia compliant gold based financing.
2: ਹਰ ਬਾਰ ਜਾਂ ਨੰਡੜਾ ਕਦਮ ਇੱਕ ਨਈ ਦੁਨੀਆ ਦਾ ਵਧਨ ਤਾ ਪਰ ਪੋਲੀਓ ਇਨਨ ਕਦਮਨ ਕੇ ਰੋਕੇ ਵੀ ਸਕੇ ਤੋ ਇਨਹੀ ਕਰੇ ਜਦਹੇ ਵੀ ਪੋਲੀਓ ਮੁਹਿੰਮ ਦੌਰਾਨ ਪੋਲੀਓ ਵਰਕਰਨ ਜੀ ਦਸਤਕ ਥੇ ਤਾਂ ਦਰ ਖੋਲਿਓ ਐ ਪਹਿਜੇ ਬਾਰਨ ਕੇ ਪੋਲੀਓ ਖਾਂ ਬਚਾਓ ਜਬ ਕਤਰਾ ਜ਼ਰੂਰ ਪਿਆਰਿਓ ਛੋ ਤੇ ਇਹ ਕਤਰਾ ਬਾਰਨ ਮੇ ਮੁਦਾਫਤੀ ਤਾਕਤ ਕੇ ਵਧਾਇਨ ਤਾ ਐ ਇਨਨ ਜੇ ਖਵਾਬਨ ਕੇ ਉਡਾਮ ਦੇਨ ਤਾ ਪੋਲੀਓ ਮਤਲਬ ਜ਼ਿੰਦਗੀ ਭਰ ਜੀ ਮਾਜ਼ੂਰੀ
3: زندگی گزاریو اعتماد سان قرآن کے سمجھی بدھندا رہو ڈاکٹر فرحت ہاشمی جو پروگرام تعلیم القرآن روزانو صبح 9:05 تے صرف جی ایف ایم 88 نیٹ ورک تے
4: ہر معصوم ورکوٹی ورکوٹی قدمونا دیو نوی دنیا پلور روانوی خود پولیو رنز دا قدمونا درولے ہمشی نو پدی وجہ دا پولیو دا ہر مهم پا محال دا پولیو ٹیم دا دروازی ٹکولو جواب ورکوی او خپل معصومانو تا دا پولیو دا مخنیوی دو ساسکی ورکول مہی روی زکا چو ہم دا ساسکی دا معصومانو دا بدن دفاعی طاقت زیادوی او دا حغی دا خوبون والوت وزر مومی پولیو یعنی مستقل معذوری
5: بہجو شہر بہجو گھر سکرنٹ آئے سکرنٹ جو آواز
6: جی ایف ایم 90.8